ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹੈ ਹਰਜੀਤ ਕੌਰ। ਤੁਸੀਂ ਸਾਰੇ ਠੀਕ ਠਾਕ ਹੋ ਨਾ? ਤੇ ਫਿਰ ਅੱਜ ਅਸੀਂ ਤੁਹਾਨੂੰ ਡਾਕਟਰ ਜਸਪਾਲ ਕੌਰ ਦੀ ਵਾਰਤਾ ਸੁਣਵਾਵਾਂਗੇ, ਸ਼ਾਹ ਮੁਹੰਮਦ ਦੀ ਪੰਜਾਬੀ ਕਵਿਤਾ ਨੂੰ ਦੇਣ। ਤੇ ਇੱਕ ਆਵਾਜ਼ ਦੇ ਤਹਿਤ ਜਸਬੀਰ ਜੱਸੀ ਦੇ ਗਾਏ ਗੀਤ ਵੀ ਸੁਣਾਂਗੇ। ਪਰ ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ, ਅਨੁਸ਼ਾਸਨ ਅਤੇ ਬੱਚੇ। ਬੱਚਿਆਂ ਨੂੰ ਅਨੁਸ਼ਾਸਨ ਦਾ ਮਤਲਬ ਉਹਨਾਂ ਨੂੰ ਸਹੀ ਤਰੀਕੇ ਵਿਚਰਨਾ ਤੇ ਵਿਵਹਾਰ ਕਰਨਾ ਸਿਖਾਉਣਾ ਹੈ। ਬੱਚਿਆਂ ਦਾ ਅਨੁਸ਼ਾਸਨ 'ਚ ਰਹਿਣਾ ਬਹੁਤ ਜ਼ਰੂਰੀ ਹੈ। ਅਨੁਸ਼ਾਸਿਤ ਬੱਚੇ

0: ਆਪਣੀ ਸਹੀ ਵਰਤੋਂ ਕਰਦੇ ਨੇ, ਮਿਹਨਤ ਕਰਦੇ ਨੇ ਤੇ ਜ਼ਿੰਦਗੀ 'ਚ ਸਫਲ ਹੁੰਦੇ ਨੇ। ਕਿਉਂਕਿ ਅਨੁਸ਼ਾਸਨ 'ਚ ਰਹਿਣ ਨਾਲ ਬੱਚੇ ਆਪਣੀ ਪੜ੍ਹਾਈ 'ਤੇ ਵਧੀਆ ਤਰੀਕੇ ਨਾਲ ਧਿਆਨ ਕੇਂਦਰਿਤ ਕਰ ਸਕਦੇ ਨੇ। ਅਨੁਸ਼ਾਸਨ ਵਿੱਚ ਬੱਚੇ ਆਪਣੇ ਗੁੱਸੇ ਤੇ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਦੇ ਨੇ, ਜਿਸ ਨਾਲ ਬੱਚੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਨੇ। ਹੁਣ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਦਾ ਤਰੀਕਾ ਕੀ ਹੈ? ਕਿਉਂਕਿ ਬੱਚੇ ਆਪਣੇ ਮਾਤਾ ਪਿਤਾ ਤੇ ਵੱਡਿਆਂ ਨੂੰ ਵੇਖ ਕੇ ਸਿੱਖਦੇ ਨੇ, ਇਸ ਲਈ ਵੱਡਿਆਂ ਨੂੰ ਵੀ ਅਨੁਸ਼ਾਸਨ 'ਚ ਰਹਿਣਾ ਚਾਹੀਦਾ ਹੈ। ਘਰ 'ਚ ਕੁਝ ਸੌਖੇ ਪਰ ਸਪਸ਼ਟ ਨਿਯਮ ਬਣਾਓ, ਜਿਵੇਂ ਸੌਣ ਦਾ ਸਮਾਂ, ਖੇਡਣ ਦਾ ਸਮਾਂ, ਪੜ੍ਹਾਈ ਦਾ ਸਮਾਂ, ਟੀਵੀ ਵੇਖਣ ਦਾ ਸਮਾਂ। ਬੱਚਿਆਂ ਨੂੰ ਅਨੁਸ਼ਾਸਨ 'ਚ ਰਹਿਣਾ ਸਿਖਾਉਣ ਲਈ ਮਾਂ ਤੇ ਪਿਤਾ 'ਚ ਏਕਾ ਹੋਵੇ। ਇਹ ਨਹੀਂ ਕਿ ਮਾਂ ਕੁਝ ਹੋਰ ਕਹਿ ਰਹੀ ਹੈ ਤੇ ਪਿਤਾ ਕੁਝ ਹੋਰ, ਇਸ ਗੱਲ 'ਤੇ ਖਾਸ ਧਿਆਨ ਦਿਓ। ਬੱਚੇ ਜੇ ਕਿਤੇ ਗਲਤੀ ਕਰਦੇ ਨੇ, ਬੱਚਿਆਂ ਤੋਂ ਗਲਤੀਆਂ ਹੁੰਦੀਆਂ ਹੀ ਨੇ, ਤੇ ਉਹਨਾਂ ਨੂੰ ਪਿਆਰ ਨਾਲ ਸਮਝਾਓ ਕਿ ਉਹਨਾਂ ਨੇ ਕੀ ਗਲਤ ਕੀਤਾ ਹੈ, ਤੇ ਜੇ ਬੱਚਾ ਕੋਈ ਚੰਗਾ ਕੰਮ ਕਰੇ ਤਾਂ ਉਸ ਦੀ ਸ਼ਲਾਘਾ ਕਰੋ, ਉਸ ਨੂੰ ਛੋਟਾ ਜਿਹਾ ਇਨਾਮ ਦਿਓ। ਇਸ ਨਾਲ ਬੱਚਿਆਂ ਦਾ ਹੌਸਲਾ ਵੱਧਦਾ ਹੈ। ਬੱਚਾ ਸਕੂਲ 'ਚ ਅਨੁਸ਼ਾਸਨ 'ਚ ਰਹੇ, ਇਹਦੇ ਲਈ ਅਧਿਆਪਕ ਦਾ ਫਰਜ਼ ਤਾਂ ਹੈ ਹੀ, ਪਰ ਮਾਪਿਆਂ ਨੂੰ ਵੀ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਉਹ ਅਧਿਆਪਕ ਦੀ ਇੱਜ਼ਤ ਕਰਨ, ਸਕੂਲ 'ਚ ਸਾਥੀਆਂ ਨਾਲ ਸੁਖਾਵੇਂ ਸੰਬੰਧ ਬਣਾਉਣ, ਸਕੂਲ 'ਚ ਸਮੇਂ ਸਿਰ ਪੂਰੀ ਯੂਨੀਫਾਰਮ ਪਾ ਕੇ ਆਉਣ। ਕੋਈ ਨਿਯਮ ਬਣਾਉਣ ਦੇ ਪਿੱਛੇ ਉਸ ਦਾ ਕਾਰਨ ਬੱਚੇ ਨੂੰ ਸਮਝਾਓ ਤਾਂ ਕਿ ਉਹ ਉਸ ਦੀ ਅਹਿਮੀਅਤ ਸਮਝ ਸਕੇ। ਅਨੁਸ਼ਾਸਨ ਬੱਚਿਆਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਕਰਦਾ ਹੈ ਤੇ ਨਾਲ ਹੀ ਮਾੜੀਆਂ ਆਦਤਾਂ ਤੋਂ ਦੂਰ ਰਹਿ ਕੇ ਸਹੀ ਰਾਹ 'ਤੇ ਚੱਲਣਾ ਸਿਖਾਉਂਦਾ ਹੈ। ਇਹਦੇ ਲਈ ਆਸੇ ਪਾਸੇ ਦਾ ਮਾਹੌਲ ਵਧੀਆ ਹੋਵੇ ਤਾਂ ਉਹ ਬੱਚਿਆਂ ਨੂੰ ਪ੍ਰੇਰਣਾ ਦਿੰਦਾ ਹੈ। ਅਖੀਰ 'ਚ ਅਸੀਂ ਕਹਾਂਗੇ ਕਿ ਜੇਕਰ ਬੱਚਾ ਤੁਹਾਡੇ ਲੱਖ ਯਤਨ ਕਰਨ 'ਤੇ ਵੀ ਅਨੁਸ਼ਾਸਨ 'ਚ ਨਹੀਂ ਰਹਿੰਦਾ ਤਾਂ ਬੱਚਿਆਂ ਦੇ ਡਾਕਟਰ ਤੋਂ ਸਲਾਹ ਲਈ ਜਾ ਸਕਦੀ ਹੈ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਸ਼ਾਹ ਮੁਹੰਮਦ ਦੀ ਪੰਜਾਬੀ ਕਵਿਤਾ ਨੂੰ ਦੇਣ। ਵਾਰਤਾਕਾਰ ਨੇ ਡਾਕਟਰ ਜਸਪਾਲ ਕੌਰ।
1: ਸ਼ਾਹ ਮੁਹੰਮਦ ਪੰਜਾਬੀ ਕਲਮਕਾਰੀ ਵਿੱਚ ਇੱਕ ਯੁੱਗ ਕਵੀ ਵਜੋਂ ਸਥਾਪਿਤ ਸ਼ਾਇਰ ਹੈ। ਕੁਝ ਵਿਦਵਾਨ ਤਾਂ ਉਸਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਵਜੋਂ ਵੀ ਸਵੀਕਾਰ ਕਰਦੇ ਹਨ। ਗਿਣਾਤਮਕ ਪੱਖੋਂ ਸ਼ਾਇਰ ਨੇ ਪੰਜਾਬੀ ਕਾਵਿ ਜਗਤ ਨੂੰ ਕਿੱਸਾ ਸੱਸੀ ਪੁੰਨੂ ਅਤੇ ਜੰਗ ਸਿੰਘਾਂ ਅਤੇ ਫਿਰੰਗੀਆਂ ਦੋ ਕਾਵਿ ਕਿਰਤਾਂ ਪ੍ਰਦਾਨ ਕੀਤੀਆਂ ਹਨ। ਕਿੱਸਾ ਸੱਸੀ ਪੁੰਨੂ ਦੀ ਮੁਕੰਮਲ ਰਚਨਾ ਹਾਸਲ ਨਹੀਂ ਹੁੰਦੀ, ਪਰ ਦੂਜੀ ਰਚਨਾ ਜੰਗਨਾਮਾ ਉਸਦੀ ਲੋਕ ਪ੍ਰਸਿੱਧੀ ਦਾ ਮੁਕਾਮ ਹਾਸਲ ਕਰਦੀ ਹੈ। ਇਹ ਰਚਨਾ ਪੰਜਾਬ ਦੀ ਇਤਿਹਾਸਿਕ, ਸਮਾਜਕ, ਸੱਭਿਆਚਾਰਕ ਅਤੇ ਰਾਜਨੀਤਿਕ ਤਸਵੀਰਕਸ਼ੀ ਦਾ ਅਜਿਹਾ ਮੁਜੱਸਮਾ ਹੈ ਜੋ ਇਸ ਦੀ ਪਛਾਣ ਨੂੰ ਪੰਜਾਬੀ ਮਾਨਸਿਕਤਾ ਦੇ ਕੇਂਦਰ ਵਿੱਚ ਰੱਖਦੀ ਹੈ। ਸ਼ਾਹ ਮੁਹੰਮਦ ਦੇ ਜੀਵਨ ਬਾਰੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਵਿਦਵਾਨਾਂ ਦੇ ਅਨੁਮਾਨ ਮੁਤਾਬਕ ਇਹਨਾਂ ਦੇ ਜਨਮ ਸੰਬੰਧੀ ਮਤਭੇਦ ਦੇਖਣ ਨੂੰ ਮਿਲਦੇ ਹਨ। ਕੁਝ ਵਿਦਵਾਨ ਇਹਨਾਂ ਦਾ ਜਨਮ 1780 ਤੋਂ 1782 ਈਸਵੀ ਦੇ ਦਰਮਿਆਨ ਮੰਨਦੇ ਹਨ, ਜਿਵੇਂ ਮੌਲਾ ਬਖਸ਼ ਕੁਸ਼ਤਾ ਆਪਣੀ ਪੁਸਤਕ ਪੰਜਾਬ ਦੇ ਹੀਰੇ ਵਿੱਚ ਇਸ ਦੀ ਤਸਦੀਕ ਕਰਦਾ ਹੈ। ਇਹਨਾਂ ਦੀ ਮੌਤ 1862 ਈਸਵੀ ਵਿੱਚ ਸਵੀਕਾਰ ਕੀਤੀ ਗਈ ਹੈ, ਪਰ ਮੌਲਾ ਬਖਸ਼ ਕੁਸ਼ਤਾ ਆਪਣੀ ਦੂਜੀ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਵਿੱਚ ਸ਼ਾਹ ਮੁਹੰਮਦ ਦਾ ਜਨਮ 1779 ਈਸਵੀ ਵਿੱਚ ਮੰਨਦੇ ਹਨ। ਸੰਤ ਸਿੰਘ ਸੇਖੋਂ ਨੇ ਵੀ ਸ਼ਾਹ ਮੁਹੰਮਦ ਦਾ ਜਨਮ 1780 ਤੋਂ 1782 ਈਸਵੀ ਵਿੱਚ ਮੰਨਿਆ ਹੈ। ਪ੍ਰੋਫੈਸਰ ਸੀਤਾ ਰਾਮ ਕੋਹਲੀ ਨੇ ਮੌਲਾ ਬਖਸ਼ ਕੁਸ਼ਤਾ ਦੀ ਖੋਜ ਨੂੰ ਖਾਸ ਕਰਕੇ ਜਨਮ ਅਤੇ ਮਰਨ ਦੀਆਂ ਤਰੀਕਾਂ ਨੂੰ ਯਕੀਨੀ ਨਹੀਂ ਮੰਨਿਆ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਵਿਦਵਾਨ ਸ਼ਾਹ ਮੁਹੰਮਦ ਦੇ ਜੀਵਨ ਅਤੇ ਮੌਲਾ ਬਖਸ਼ ਕੁਸ਼ਤਾ ਦੀ ਖੋਜ ਨੂੰ ਹੀ ਆਧਾਰ ਬਣਾਉਂਦੇ ਨਜ਼ਰੀ ਪੈਂਦੇ ਹਨ। ਭਾਵ ਉਹਨਾਂ ਦਾ ਜਨਮ 1780 ਤੋਂ 1782 ਦਰਮਿਆਨ ਅਤੇ ਮੌਤ 1862 ਈਸਵੀ ਵਿੱਚ ਸਵੀਕਾਰ ਕਰਦੇ ਹਨ। ਸ਼ਾਹ ਮੁਹੰਮਦ ਦੇ ਵੱਡੇ ਵਡੇਰੇ ਕਾਜ਼ੀ ਅਤੇ ਕਾਰਦਾਰ ਸਨ ਅਤੇ ਸਕੇ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਉੱਚ ਪਦਵੀਆਂ ਉੱਤੇ ਵਿਰਾਜਮਾਨ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਸੁਲਤਾਨ ਮਹਿਮੂਦ ਸੀ ਜੋ ਮਹਾਰਾਜਾ ਸ਼ੇਰ ਸਿੰਘ ਦਾ ਤੋਪਜੀ ਸੀ ਅਤੇ ਉਹ ਸਿੱਖ ਫੌਜ ਦੀ ਅੰਗਰੇਜ਼ਾਂ ਵਿਰੁੱਧ ਹੋਈ ਪਹਿਲੀ ਜੰਗ ਵਿੱਚ ਜੰਗਬਾਜ਼ ਵੀ ਸੀ। ਫਿਰੰਗੀ ਸੁਲਤਾਨ ਮਹਿਮੂਦ ਦੀ ਬਹਾਦਰੀ ਦੇਖ ਕੇ ਹੈਰਾਨ ਸਨ। ਸ਼ਾਹ ਮੁਹੰਮਦ ਦਾ ਬਟਾਲੇ ਵੀ ਕਾਫੀ ਆਉਣ ਜਾਣ ਸੀ। ਇਹੋ ਕਾਰਨ ਹੈ ਕਿ ਜੰਗਨਾਮੇ ਵਿੱਚ ਬਿਆਨ ਕੀਤੀਆਂ ਗਈਆਂ ਵੱਖ ਵੱਖ ਘਟਨਾਵਾਂ, ਨਾਵਾਂ ਜਾਂ ਥਾਵਾਂ ਦੇ ਜ਼ਿਕਰ ਵੇਲੇ ਕੋਈ ਖਾਸ ਇਤਿਹਾਸਕ ਖਾਮੀ ਨਜ਼ਰ ਨਹੀਂ ਆਉਂਦੀ। ਸ਼ਾਹ ਮੁਹੰਮਦ ਲਾਹੌਰ ਦਰਬਾਰ ਦੀ ਅੰਦਰੂਨੀ ਜਾਣਕਾਰੀ ਰੱਖਦਾ ਸੀ। ਵੱਡੇ ਵੱਡੇ ਅਹਿਲਕਾਰਾਂ ਨਾਲ ਉਸਦਾ ਮੇਲਜੋਲ ਰਿਹਾ, ਅਜਿਹਾ ਉਸਦੀ ਰਚਨਾ ਜੰਗ ਸਿੰਘਾਂ ਅਤੇ ਫਿਰੰਗੀਆਂ ਦੀ ਪੜ੍ਹਤ ਤੋਂ ਸਪਸ਼ਟ ਹੁੰਦਾ ਹੈ, ਕਿਉਂ ਜੋ ਉਸਦੀ ਰਚਨਾ ਅੰਦਰ ਪੇਸ਼ ਪਾਤਰ, ਘਟਨਾਵਾਂ,

ਆਦਿ ਉਸ ਮਾਹੌਲ ਨੂੰ ਬਾਖੂਬੀ ਇਵੇਂ ਚਿਤਰਦੇ ਹਨ ਜਿਵੇਂ ਸ਼ਾਹ ਮੁਹੰਮਦ ਖੁਦ ਮੌਕੇ 'ਤੇ ਉੱਥੇ ਹਾਜ਼ਰ ਹੋਵੇ। ਇਸ ਨੂੰ ਉਸਦੀ ਕਾਵਿ ਕਲਾ ਦਾ ਮਿਆਰੀ ਗੁਣ ਵੀ ਕਿਹਾ ਜਾ ਸਕਦਾ ਹੈ। ਸ਼ਾਹ ਮੁਹੰਮਦ ਦੇ ਪਰਿਵਾਰ ਵਿੱਚ ਉਸਦੇ ਦੋ ਪੁੱਤਰ ਸਨ, ਇੱਕ ਦਾ ਨਾਂ ਹਾਸ਼ਮ ਸ਼ਾਹ ਮੁਖਲਿਸ ਅਤੇ ਦੂਜੇ ਦਾ ਨਾਂ ਮੁਹੰਮਦ ਬਖਸ਼ ਸੀ। ਹਾਸ਼ਮ ਸ਼ਾਹ ਮੱਧਕਾਲੀ ਕਿੱਸਾ ਕਾਵਧਾਰਾ ਦਾ ਅਜਿਹਾ ਸਿਰਮੌਰ ਕਿੱਸਾਕਾਰ ਹੋਇਆ ਹੈ ਜਿਸ ਨੇ ਸੱਸੀ ਪੁੰਨੂ ਵਰਗੀ ਸ਼ਾਹਕਾਰ ਰਚਨਾ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਹੈ। ਸ਼ਾਹ ਮੁਹੰਮਦ ਦੇ ਜਨਮ ਸਥਾਨ ਸੰਬੰਧੀ ਵੀ ਕਈ ਮਤਭੇਦ ਹਨ ਕਿ ਉਹਨਾਂ ਦਾ ਜਨਮ ਬਟਾਲੇ ਜਾਂ ਪਿੰਡ ਵਡਾਲਾ ਵੀਰਮ ਨਜ਼ਦੀਕ ਡੇਰਾ ਬਾਬਾ ਨਾਨਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸ਼ਾਹ ਮੁਹੰਮਦ ਸੰਬੰਧੀ ਹੋਈਆਂ ਖੋਜਾਂ ਦੇ ਆਧਾਰ 'ਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਵਿੱਚ ਠੇਠ ਬੋਲੀ, ਮੁਹਾਵਰੇਦਾਰ ਭਾਸ਼ਾ ਅਤੇ ਆਪਣੇ ਵਿਸ਼ੇ ਮੁਤਾਬਕ ਸੂਖਮਤਾ ਤੱਕ ਪਹੁੰਚ ਕਰਨਾ ਆਦਿ ਪੱਖ ਉਸਦੀਆਂ ਰਚਨਾਵਾਂ ਨੂੰ ਮੌਕੇ ਉੱਤੇ ਹਾਜ਼ਰ ਹੋਣ ਦੀ ਗੱਲ ਨੂੰ ਸਿੱਧ ਕਰਦੇ ਜਾਪਦੇ ਹਨ। ਕਹਿਣ ਤੋਂ ਭਾਵ ਹੈ ਕਿ ਸ਼ਾਇਰ ਦੀ ਕਲਾਤਮਕ ਖੂਬੀ ਦਾ ਹੀ ਸਿੱਟਾ ਹੈ ਕਿ ਉਹ ਕਾਵਿਕ ਦ੍ਰਿਸ਼ ਨੂੰ ਹੂ ਬਹੂ ਸਾਕਾਰ ਕਰਦਾ ਹੈ। ਸੱਸੀ ਪੁੰਨੂ ਰਚਨਾ ਮੁਕੰਮਲ ਰੂਪ ਵਿੱਚ ਪ੍ਰਾਪਤ ਨਾ ਹੋਣ ਕਾਰਨ ਇਸ ਸੰਬੰਧੀ ਬਹੁਤੀ ਵਿਚਾਰ ਚਰਚਾ ਦੇਖਣ ਨੂੰ ਨਹੀਂ ਮਿਲਦੀ, ਪਰ ਜੰਗ ਸਿੰਘਾਂ ਅਤੇ ਫਰੰਗੀਆਂ ਆਪਣੇ ਆਪ ਵਿੱਚ ਅਜਿਹੀ ਵਡਮੁੱਲੀ ਰਚਨਾ ਹੈ ਜਿਹੜੀ ਕਿ ਉਸ ਵੇਲੇ ਦੇ ਦ੍ਰਿਸ਼ ਨੂੰ ਚਲਚਿੱਤਰ ਵਾਂਗ ਹੀ ਨਹੀਂ ਸਿਰਜਦੀ, ਸਗੋਂ ਸ਼ਾਹ ਮੁਹੰਮਦ ਦੀ ਸਿਆਸੀ, ਸੱਭਿਆਚਾਰਕ, ਮਾਨਵੀ, ਰਾਸ਼ਟਰੀ ਅਤੇ ਕੌਮਾਂਤਰੀ ਚੇਤਨਾ ਦਾ ਪ੍ਰਤੱਖ ਪ੍ਰਮਾਣ ਵੀ ਬਣਦੀ ਹੈ। ਸ਼ਾਹ ਮੁਹੰਮਦ ਦੇ ਜਨਮ ਸੰਬੰਧੀ ਇੱਕ ਸੰਕੇਤ ਉਹਨਾਂ ਦੀ ਰਚਨਾ ਵਿੱਚੋਂ ਪਛਾਣ ਕੇ ਕੁਛ ਵਿਦਵਾਨਾਂ ਨੇ ਉਹਨਾਂ ਦੇ ਜਨਮ ਸਥਾਨ ਵਡਾਲਾ ਵਿਰਮ ਸਵੀਕਾਰ ਕੀਤਾ ਹੈ। ਇੱਕ ਰੋਜ਼ ਵਡਾਲੇ ਦੇ ਵਿੱਚ ਬੈਠੇ ਚੱਲੀ ਆਣ ਫਰੰਗੀ ਦੀ ਬਾਤ ਆਈ, ਸਾਨੂੰ ਆਖਿਆ ਹੀਰੇ ਅਤੇ ਨੂਰ ਖਾਂ ਨੇ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ। ਸ਼ਾਹ ਮੁਹੰਮਦ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਚਾਰਦਿਆਂ ਵਿਦਵਾਨਾਂ ਨੇ ਸਵੀਕਾਰ ਕੀਤਾ ਹੈ ਕਿ ਕਿੱਸਾ ਸੱਸੀ ਪੁੰਨੂ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਣ ਤੋਂ ਪਹਿਲਾਂ ਲਿਖਿਆ ਹੋਵੇਗਾ, ਪਰ ਸ਼ਾਹ ਮੁਹੰਮਦ ਨੂੰ ਪ੍ਰਸਿੱਧੀ ਜੰਗਨਾਮਾ ਲਿਖਣ ਕਰਕੇ ਹੀ ਪ੍ਰਾਪਤ ਹੁੰਦੀ ਹੈ। ਸ਼ਾਹ ਮੁਹੰਮਦ ਨੇ ਸ਼ਿਹਰਫੀ ਵਿੱਚ ਲਿਖੇ ਕਿੱਸੇ ਸੱਸੀ ਪੁੰਨੂ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ। ਅਲਫ ਉੱਠ ਦੇਖੀ ਮਾਏ ਮੇਰੀਏ ਨੀ, ਇਹ ਬਲੌਚ ਨਾਹੀਂ ਕੋਈ ਚੋਰ ਮਾਏ, ਮੇਰੇ ਨੇਹੂ ਦੀ ਸਾਰ ਨਾ ਜਾਣਿਓ ਨੇ, ਪੁੰਨੂ ਬੰਨ ਖੜਿਆ ਨਾਲ ਜੋਰ ਮਾਏ, ਵਾਹਦ ਜਾਨ ਸੱਸੀ ਇੱਕੋ ਲੁੱਟ ਲਿੱਤੀ, ਹੈ ਵਸਦਾ ਸ਼ਹਿਰ ਭੰਭੋਰ ਮਾਏ, ਸ਼ਾਹ ਮੁਹੰਮਦਾ ਪਈ ਪੁਕਾਰਨੀ ਆ, ਪੁੰਨੂ ਬਾਜ ਨਾ ਆਸਰਾ ਹੋਰ ਮਾਏ। ਇੰਜ ਸੱਸੀ ਦੇ ਬਿਰਹਾ ਨੂੰ ਬਿਆਨ ਕਰਦਾ ਸ਼ਾਇਰ ਸਮਾਜਕ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ ਵੀ ਕਰਦਾ ਨਜ਼ਰ ਆਉਂਦਾ ਹੈ, ਜਿੱਥੇ ਪਿਤਰਕੀ ਪ੍ਰਬੰਧ ਨਾਰੀ ਦਮਨ ਦਾ ਮੂਲ ਕਾਰਨ ਕਿਹਾ ਜਾ ਸਕਦਾ ਹੈ। ਇਸ ਤੋਂ ਮਗਰੋਂ 1846 ਦੀ ਜੰਗ ਤੋਂ ਬਾਅਦ ਜੰਗ ਸਿੰਘਾਂ ਅਤੇ ਫਿਰੰਗੀਆਂ ਦੀ ਸਿਰਜਣਾ ਕੀਤੀ ਪ੍ਰਤੀਤ ਹੁੰਦੀ ਹੈ। ਇਸ ਜੰਗਨਾਮੇ ਵਿੱਚ ਸ਼ਾਹ ਮੁਹੰਮਦ ਨੇ ਆਪਣੇ ਵੇਲੇ ਦੇ ਪੰਜਾਬ ਦੀ ਖੁਸ਼ਹਾਲ ਜ਼ਿੰਦਗੀ, ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਆਪਸੀ ਏਕਤਾ, ਪਿਆਰ ਮੁਹੱਬਤ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਬਣੇ ਹਾਲਾਤ, ਅੰਗਰੇਜ਼ ਸਾਮਰਾਜ ਵੱਲੋਂ ਜੰਗ ਦੀ ਸ਼ੁਰੂਆਤ, ਸਿੰਘਾਂ ਅਤੇ ਅੰਗਰੇਜ਼ਾਂ ਦੀ ਘਮਾਸਾਨ ਲੜਾਈ ਅਤੇ ਪੰਜਾਬ ਵਿੱਚ ਅੰਗਰੇਜ਼ਾਂ ਦੀ ਆਮਦ ਵਰਗੇ ਅਹਿਮ ਮੁੱਦਿਆਂ ਨੂੰ ਬੜੀ ਸ਼ਿੱਦਤ ਨਾਲ ਕਲਾਤਮਕ ਰੰਗਤ ਪ੍ਰਦਾਨ ਕੀਤੀ ਹੈ। ਇਸ ਜੰਗਨਾਮੇ ਨੂੰ ਪੜ੍ਹਨ ਮਗਰੋਂ ਸ਼ਾਹ ਮੁਹੰਮਦ ਦੀ ਸ਼ਖਸੀਅਤ ਬਾਰੇ ਸਹਿਜੇ ਹੀ ਗਿਆਤ ਹੁੰਦਾ ਹੈ ਕਿ ਉਹ ਇੱਕ ਦਲੇਰ ਮਨੁੱਖ ਸੀ ਜਿਸਨੇ ਬੇਖੌਫ ਹੋ ਕੇ ਰਾਜ ਦਰਬਾਰ, ਫੌਜ ਅਤੇ ਵੇਲੇ ਦੇ ਅਹਿਮ ਵਿਅਕਤੀਆਂ ਬਾਰੇ ਲਿਖਿਆ। ਅੰਗਰੇਜ਼ ਸਾਮਰਾਜ ਪ੍ਰਤੀ ਆਪਣੀ ਸੋਚ ਨੂੰ ਸਿਰਜਦਿਆਂ ਉਹ ਅੰਗਰੇਜ਼ਾਂ ਨੂੰ ਤੀਜੀ ਜਾਤ ਵਜੋਂ ਪਛਾਣਦਾ ਹੈ। ਕੌਮੀ ਅਤੇ ਕੌਮਾਂਤਰੀ ਚੇਤਨਾ ਦੀ ਗੱਲ ਕਰਦਾ ਸ਼ਾਇਰ ਦੇਸ਼ ਭਗਤ ਵਜੋਂ ਵਿਦਵਾਨਾਂ ਵੱਲੋਂ ਸਿਆਣਿਆ ਗਿਆ ਹੈ। ਭਾਵੇਂ ਕਿ ਉਸਦੇ ਸਮਕਾਲੀ ਕਵੀਆਂ ਨੇ ਵੀ ਸਿੱਖ ਰਾਜ ਦੀਆਂ ਢਹਿੰਦੀਆਂ ਕਲਾਵਾਂ ਬਾਰੇ ਰਚਨਾ ਕੀਤੀ ਹੈ, ਪਰ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਜਿਸ ਸ਼ਿੱਦਤ ਨਾਲ ਦਰਦ, ਸੰਵੇਦਨਾ, ਹੂਕ ਪੈਦਾ ਕੀਤੀ ਹੈ, ਉਹ ਸਾਨੂੰ ਉਸ ਵੇਲੇ ਦੀਆਂ ਹੋਰ ਰਚਨਾਵਾਂ ਵਿੱਚ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਸ਼ਾਹ ਮੁਹੰਮਦ ਦੀ ਕਾਵਿ ਸੰਵੇਦਨਾ ਆਪਣੇ ਚੌਗਿਰਦੇ ਦੀਆਂ ਘਟਨਾਵਾਂ ਨੂੰ ਜਿਸ ਵਿਉਂਤਬੰਦੀ ਨਾਲ ਸਿਰਜਦੀ ਹੈ, ਉਸ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਸਦੀ ਅਭਿਵਿਅਕਤੀ ਵਿੱਚ ਪਾਠਕ ਨੂੰ ਕੀਲ ਲੈਣ ਦੀ ਯੋਗਤਾ ਹੈ। ਉਸਨੂੰ ਜੁਝਾਰੂ ਮਾਨਸਿਕਤਾ ਕੇਵਲ ਵੇਲੇ ਦੇ ਹਾਲਾਤ ਨੂੰ ਹੀ ਨਹੀਂ ਸਿਰਜਣ ਦਿੰਦੀ, ਸਗੋਂ ਜੰਗ ਤੋਂ ਪਹਿਲਾਂ ਦੇ ਦ੍ਰਿਸ਼ ਰਾਹੀਂ ਲੋਕਾਂ ਨੂੰ ਆਪਸੀ ਭਾਈਚਾਰੇ ਲਈ ਪ੍ਰੇਰਿਤ ਕਰਦਾ ਹੈ।
ਉਸਦੀ

0: ਪ੍ਰੇਰਣਾ ਫਿਰੰਗੀ ਨਾਲ ਜੂਝਣ ਦੀ ਰਣਨੀਤੀ ਤਿਆਰ ਕਰਨ ਵੱਲ ਸੰਕੇਤ ਕਰਦੀ ਹੈ ਅਤੇ ਹਿੰਦੁਸਤਾਨ ਪੰਜਾਬ ਅੰਦਰ ਮੁੜ ਤੋਂ ਅਮਨ ਚੈਨ ਨੂੰ ਕਾਇਮ ਕਰਨ ਦੀ ਬਾਤ ਪਾਉਂਦੀ ਹੈ। ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਕਾਲ ਨੂੰ ਅੱਖੀ ਡਿੱਠਾ ਸੀ। ਇਹੀ ਕਾਰਨ ਹੈ ਕਿ ਉਸਦੀ ਕਾਵਿ ਚੇਤਨਾ ਆਪਣੇ ਸਮਕਾਲ ਨੂੰ ਬੜੀ ਸੂਖਮ ਦ੍ਰਿਸ਼ਟੀ ਨਾਲ ਪੇਸ਼ ਕਰਦੀ ਹੈ। ਉਹ ਆਪਣੀ ਸ਼ਾਹਕਾਰ ਰਚਨਾ ਲਿਖਣ ਵੇਲੇ ਭਾਵੁਕਤਾ ਬਸ ਉਲਾਰ ਨਹੀਂ ਹੁੰਦਾ, ਸਗੋਂ ਨਿਰਪੱਖ ਇਤਿਹਾਸਕ ਨਜ਼ਰੀਆ ਰੱਖਦਾ ਹੈ। ਉਹ ਆਪਣੇ ਵੇਲੇ ਦੀਆਂ ਸਿਆਸੀ ਕੂਟਨੀਤੀਆਂ ਨੂੰ ਬਾਖੂਬੀ ਸਮਝਦਾ ਹੈ, ਜਗੀਰਦਾਰੀ ਪ੍ਰਬੰਧ ਨੂੰ ਟੁੱਟਦਿਆਂ ਵੇਖਦਾ ਹੈ ਅਤੇ ਅੰਗਰੇਜ਼ ਸਾਮਰਾਜ ਦੀ ਵੱਧ ਰਹੀ ਤਾਕਤ ਨੂੰ ਵੇਖਦਿਆਂ ਜੰਗਨਾਮੇ ਰਾਹੀਂ ਆਪਣੀ ਸੋਚ, ਅਨੁਭਵ ਅਤੇ ਭਾਵਾਂ ਨੂੰ ਕਾਵਿਕਤਾ ਪ੍ਰਦਾਨ ਕਰਦਾ ਹੈ। ਜੰਗਨਾਮੇ ਦੀ ਪਾਠਕੀ ਪੜ੍ਹਤ ਤੋਂ ਮਗਰੋਂ ਇਹ ਸਪਸ਼ਟ ਹੁੰਦਾ ਹੈ ਕਿ ਸ਼ਾਹ ਮੁਹੰਮਦ ਗੈਰ ਫਿਰਕੂ, ਰਾਸ਼ਟਰਵਾਦੀ ਅਤੇ ਕੋਮਲ ਚਿੱਤ ਬਿਰਤੀਆਂ ਵਾਲਾ ਮਨੁੱਖ ਸੀ। ਉਹ ਭਾਰਤ ਦੀ ਅਖੰਡਤਾ, ਏਕਤਾ ਉੱਪਰ ਪਹਿਰਾ ਦਿੰਦਾ, ਅੰਗਰੇਜ਼ੀ ਸਾਮਰਾਜ ਨੂੰ ਤਹਿਸ ਨਹਿਸ ਕਰਨ ਦੀ ਸੋਚ ਰੱਖਦਾ, ਲੋਕਾਈ ਨੂੰ ਇੱਕਜੁੱਟ ਕਰਦਾ, ਰਾਸ਼ਟਰੀ ਭਾਵਨਾ ਨੂੰ ਲੋਕ ਹਿੱਤ ਲਈ ਜਾਗ੍ਰਿਤ ਕਰਦਾ ਹੈ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨਦਾਰ ਫੌਜੀ ਜਿੱਤਾਂ ਨੂੰ ਸਿਆਣਦਾ ਉਸਦੀ ਜਿੰਦਾ ਦਿਲੀ ਦਲੇਰੀ ਨੂੰ ਇਉਂ ਬਿਆਨ ਕਰਦਾ ਹੈ, ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਈ ਗਿਆ, ਹਰ ਦੇਸ਼ ਲੱਦਾਖ ਦੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਈ ਗਿਆ, ਸ਼ਾਹ ਮੁਹੰਮਦਾ ਜਾਣ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਈ ਗਿਆ। ਸ਼ਾਹ ਮੁਹੰਮਦ ਦੀ ਰਚਨਾ ਜੰਗ ਸਿੰਘਾਂ ਅਤੇ ਫਿਰੰਗੀਆਂ ਦਾ ਪ੍ਰਯੋਜਨ ਇਤਿਹਾਸ ਦੀ ਪੇਸ਼ਕਾਰੀ ਨਹੀਂ, ਸਗੋਂ ਇਤਿਹਾਸ ਦਾ ਪੁਨਰ ਸਿਰਜਣ ਹੈ। ਇਤਿਹਾਸ ਨੂੰ ਕਾਵਿ ਮੁਹਾਂਦਰੇ ਵਿੱਚ ਸਿਰਜ ਕੇ ਪੁਨਰ ਸੁਰਜੀਤ ਕਰਨ ਦਾ ਇਹ ਉਪਰਾਲਾ ਸਮਕਾਲੀ ਇਤਿਹਾਸ ਨੂੰ ਰਾਸ਼ਟਰੀ ਵੇਦਨਾ ਦੇ ਰੂਪ ਵਿੱਚ ਹੀ ਸਾਕਾਰ ਨਹੀਂ ਕਰਦਾ, ਸਗੋਂ ਇੱਥੇ ਰਾਸ਼ਟਰੀ ਚੇਤਨਾ ਦੀ ਭਾਵਨਾ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਇਤਿਹਾਸ ਘਟਨਾਵਾਂ ਦਾ ਲੜੀਵਾਰ ਬਿਓਰਾ ਦੇ ਕੇ ਆਪਣੇ ਅੰਜਾਮ ਤੱਕ ਪਹੁੰਚ ਕਰਦਾ ਹੈ, ਪਰ ਸ਼ਾਹ ਮੁਹੰਮਦ ਦੀ ਇਹ ਰਚਨਾ ਪੰਜਾਬ ਦੇ ਇਤਿਹਾਸ ਨੂੰ ਸਿਰਜਣ ਵੇਲੇ ਸੰਵੇਦਨਾ ਤੋਂ ਪਾਰ ਜਾਂਦੀ ਕੌਮੀ ਚੇਤਨਾ, ਮਾਨਵੀ ਚੇਤਨਾ ਤੱਕ ਪਹੁੰਚ ਕਰਦੀ ਹੈ। ਸ਼ਾਹ ਮੁਹੰਮਦ ਦੀ ਅਮੀਰ ਬਹੁਪੱਖੀ ਸ਼ਬਦਾਵਲੀ, ਮੁਹਾਵਰੇਦਾਰ ਭਾਸ਼ਾ, ਸ਼ਬਦਾਂ, ਘਟਨਾਵਾਂ ਦੀ ਵਿਉਂਤਬੰਦੀ ਉਸਦੀ ਕਲਾਤਮਕਤਾ ਦਾ ਸਿਰਮੌਰ ਕਹੀ ਜਾ ਸਕਦੀ ਹੈ। ਇੰਜ ਸ਼ਾਹ ਮੁਹੰਮਦ ਆਪਣੇ ਵੇਲੇ ਦਾ ਹੀ ਪ੍ਰਮਾਣਿਕ ਹਸਤਾਖਰ ਨਹੀਂ, ਸਗੋਂ ਉਹ ਪੰਜਾਬੀ ਕਵਿਤਾ ਦੇ ਵਿੱਚ ਇੱਕ ਅਜਿਹਾ ਸ਼ਾਇਰ ਸਾਬਿਤ ਹੁੰਦਾ ਹੈ ਜਿਸ ਦੀ ਕਾਵਿਕ ਦੇਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਰਚਨਾ ਰਾਹੀਂ ਉਹ ਦਾਰਸ਼ਨਿਕ ਪੱਖ ਨੂੰ ਰੱਖਦਾ, ਭਰਮ, ਸੱਚ ਦੀ ਹੋਂਦ ਅਤੇ ਪਦਾਰਥ ਦੀ ਨਾਸ਼ਵਾਨਤਾ ਦੇ ਵਿਰੋਧ ਜੁੱਟ ਰਾਹੀਂ ਆਪਣੀ ਕਾਵਿ ਦ੍ਰਿਸ਼ਟੀ ਨੂੰ ਇਉਂ ਬਿਆਨ ਕਰਦਾ, ਜੰਗ ਅਤੇ ਅਮਨ ਨੂੰ ਕੇਂਦਰ ਵਿੱਚ ਰੱਖਦਾ ਹੈ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਈ ਗਏ, ਸ਼ਦਾਦ, ਨਮਰੋਦ, ਫਿਰਹੋਨ ਜਹੇ, ਦਾਵਾ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਈ ਗਏ।
1: ਸ਼ਾਹ ਮੁਹੰਮਦ ਦੀ ਪੰਜਾਬੀ ਕਵਿਤਾ ਨੂੰ ਦੇਣ ਹੁਣੇ ਤੁਸੀਂ ਡਾਕਟਰ ਜਸਪਾਲ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਇੱਕ ਆਵਾਜ਼ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਜਸਬੀਰ ਜੱਸੀ ਦੇ ਗਾਏ ਗੀਤ। ਲਓ ਸਭ ਤੋਂ ਪਹਿਲਾਂ ਇਹਨਾਂ ਦੀ ਆਵਾਜ਼ ਵਿੱਚ ਸੁਣੋ ਇਹ ਗੀਤ।

ਜਸਬੀਰ ਜੱਸੀ ਦੀ ਹੀ ਆਵਾਜ਼ ਵਿੱਚ ਹੁਣ ਸੁਣਦੇ ਹਾਂ ਸਾਉਣ ਮਹੀਨੇ ਦਾ ਇੱਕ ਗੀਤ, ਸਾਵਨ ਦੀ ਰਾਤ ਟਿਪ ਟਿਪ, ਬਰਸੇ ਬਰਸਾਤ ਟਿਪ ਟਿਪ।

ਜਸਬੀਰ ਜੱਸੀ ਦੇ ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ 'ਚ ਛੇਤੀ ਹੀ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

0: अभी आप सुन रहे थे प्रोग्राम एक ही फिल्म से। ये आकाशवाणी दिल्ली का इंद्रप्रस्थ चैनल है। 1:40 होने वाले हैं, कुछ ही पलों में आप समाचार सुनेंगे।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਾੜ ਖੇਤਰ ਦੇ ਸਟਾਰਟਅਪਸ ਦੇ ਸੀਈਓ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਪੁਲਾੜ ਸਟਾਰਟਅਪਸ ਨੇ ਸਰਕਾਰ ਵਿਚ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਕ ਵਾਰ ਫਿਰ ਹੋਰਮੂਜ਼ ਸਟੇਟ ਨੂੰ ਅਮਰੀਕੀ ਇਲਾਕਾ ਦੱਸਣ ਤੋਂ ਬਾਅਦ ਅਮਰੀਕਾ ਤੇ ਇਰਾਨ ਦਰਮਿਆਨ ਤਣਾਅ ਹੋਰ ਵੱਧ ਗਿਆ ਹੈ। ਨੌਜਵਾਨ ਮਾਮਲਿਆਂ ਦੇ ਖੇਡਾਂ ਬਾਰੇ ਮੰਤਰੀ ਮਨਸੁਖ ਮਾਂਡਵੀਆ ਨੇ ਸਿਹਤਮੰਦ ਜੀਵਨ ਸ਼ੈਲੀ ਲਈ ਲੋਕਾਂ ਨੂੰ ਸਾਈਕਲ ਚਲਾਉਣ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਤੇ ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੁਲਾੜ ਸਟਾਰਟਅਪਸ ਨੇ ਸਰਕਾਰ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਪੁਲਾੜ ਖੇਤਰ ਦੇ ਸਟਾਰਟਅਪਸ ਦੇ ਸੀਈਓ ਨਾਲ ਗੱਲਬਾਤ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਆਪਣੇ ਯਤਨ ਜਾਰੀ ਰੱਖਣ ਤੇ ਇਕ ਮਜ਼ਬੂਤ ਪੁਲਾੜ ਇਕੋ ਸਿਸਟਮ ਬਣਾਉਣ ਦੀ ਅਪੀਲ ਕੀਤੀ।
2: ਇਕ ਨਵੇਂ ਖੇਤਰ ਮੈਂ ਸਾਹਸ ਦਿਖਾਇਆ ਹੈ। ਸਭ ਤੋਂ ਬੜੀ ਬਾਤ ਹੈ ਕਿ ਆਪਣੇ ਸਰਕਾਰ ਕੀ ਬਾਤ ਪੇ ਭਰੋਸਾ ਕੀਆ। ਜੋ ਵੀ ਹਮ ਨਿਰਣੇ ਕਰੇ ਹਮ ਉਸਮੇ ਕੰਸਿਸਟੈਂਟ ਰਹੇ ਔਰ ਇਹ ਵਿਸ਼ਵਾਸ ਪੈਦਾ ਕਰਨੇ ਕਾ ਹਮਾਰਾ ਪ੍ਰਯਾਸ ਹੈ।
1: ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਅਜਿਹਾ ਅਨੁਕੂਲ ਵਾਤਾਵਰਣ ਬਣਾਇਆ ਜਾਣਾ ਚਾਹੀਦਾ ਜਿਸ ਵਿਚ ਦੁਨੀਆਂ ਭਰ ਦੇ ਲੋਕ ਪੁਲਾੜ ਸੈਕਟਰ ਵਿਚ ਕਰੀਅਰ ਬਣਾਉਣ ਅਤੇ ਭਵਿੱਖ ਬਣਾਉਣ ਲਈ ਭਾਰਤ ਨੂੰ ਇਕ ਪਸੰਦੀਦਾ ਮੰਜ਼ਿਲ ਵਜੋਂ ਦੇਖਣ।
2: ਦੁਨੀਆਂ ਭਾਰਤ ਦੇ ਸਟਾਰਟਅਪ ਕੋ ਖੋਜਤੀ ਹੋਗੀ ਵੀ ਕੌਣ ਹੈ ਇਸਮੇ, ਕਿਉਂਕਿ ਇਹ ਜਬ ਬ੍ਰੇਕ ਥਰੂ ਹੋਤਾ ਹੈ ਤੋ ਤੁਰੰਤ ਲੋਕੋ ਕਾ ਧਿਆਨ ਜਾਤਾ ਹੈ, ਬਹੁਤ ਲੋਕੋ ਕੋ ਹਮੇ ਜੋੜਨਾ ਹੈ, ਹਮੇ ਐਸਾ ਇੱਕ ਔਰਾ ਖੜਾ ਕਰ ਦੇਣਾ ਚਾਹੀਏ ਕਿ ਇਸ ਫੀਲਡ ਮੈਂ ਦੁਨੀਆਂ ਭਰ ਕੇ ਲੋਕੋ ਕੋ ਜ਼ਿੰਦਗੀ ਬਣਾਨੀ ਹੈ, ਹਿੰਦੁਸਤਾਨ ਜਾਓ, ਭਾਰਤ ਕੀ ਕੋਈ ਸਟਾਰਟਅਪ ਸੇ ਜੁੜ ਜਾਓ, ਭਾਰਤ ਦੀ ਕੋਈ ਸਪੇਸ ਏਜੰਸੀ ਸੇ ਜੁੜ ਜਾਓ, ਪੂਰਾ ਟੈਲੈਂਟ ਪੂਲ ਜੋ ਹੈ ਇੱਕ ਮੈਗਨੇਟ ਕੀ ਤਰ੍ਹਾਂ ਆਪਕੇ ਕਾਰਨ ਹਮ ਖਿੱਚ ਸਕਤੇ ਹੈ ਔਰ ਵੋ ਹਮਾਰੀ ਇੱਕ ਬਹੁਤ ਬੜੀ ਤਾਕਤ ਬਣ ਸਕਤਾ ਹੈ।
1: ਸ੍ਰੀ ਮੋਦੀ ਨੇ ਕਿਹਾ ਕਿ ਲਾਗਤ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਬਹੁਤ ਵਧੀਆ ਤੇ ਹੁਨਰਮੰਦ ਪ੍ਰਤਿਭਾ ਦੇ ਨਾਲ ਨਾਲ ਜੋਖਮ ਉਠਾਉਣ ਦੀ ਮਜ਼ਬੂਤ ਸਮਰੱਥਾ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਕਤੀਆਂ ਭਾਰਤ ਨੂੰ ਵਿਸ਼ਵ ਪੁਲਾੜ ਸੈਕਟਰ ਵਿਚ ਮੋਹਰੀ ਭੂਮਿਕਾ ਨਿਭਾਉਣ ਦੀ ਸੰਭਾਵਨਾਵਾਂ ਦਿੰਦੀਆਂ ਨੇ। ਗੱਲਬਾਤ ਵਿਚ ਦੇਸ਼ ਦੀ ਪਹਿਲੀ ਸਪੇਸ ਟ੍ਰੈਕ ਯੂਨੀਕੋਰਨ ਕੰਪਨੀ ਸਕਾਈ ਰੂਟ ਐਰੋਸਪੇਸ ਦੇ ਸੀਈਓ ਪਵਨ ਕੁਮਾਰ ਚਾਂਦਰਾ ਨੇ ਪ੍ਰਾਈਵੇਟ ਕੰਪਨੀਆਂ ਲਈ ਪੁਲਾੜ ਖੇਤਰ ਖੋਲ੍ਹਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਪੁਲਾੜ ਦਿਵਸ ਤੇ ਦੇਸ਼ ਨੂੰ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ ਦੇਸ਼ ਦੇ ਵਿਗਿਆਨਕ ਹੁਨਰ, ਨਵੀਨਤਾ ਦੀ ਭਾਵਨਾ ਅਤੇ ਗਿਆਨ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਸੰਕਲਪ ਦਾ ਪ੍ਰਮਾਣ ਨੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਨਵੀਨਤਾਕਾਰਾਂ ਦਾ ਸਮਰਪਣ ਭਾਰਤ ਨੂੰ ਨਵੀਆਂ ਉਚਾਈਆਂ ਤੇ ਲਿਜਾ ਰਿਹਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਚ ਕਿਹਾ ਕਿ ਭਾਰਤ ਆਪਣੇ ਪੁਲਾੜ ਖੇਤਰ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਇੰਜੀਨੀਅਰ, ਡਿਜ਼ਾਈਨਰ, ਕੋਡਰ ਅਤੇ ਵਿਗਿਆਨੀ ਨਵੀਆਂ ਤਕਨਾਲੋਜੀਆਂ ਵਿਕਸਿਤ ਕਰ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਪ੍ਰਾਈਵੇਟ ਪੁਲਾੜ ਖੇਤਰ ਵਿਚ ਪ੍ਰਤਿਭਾ ਨੂੰ ਦੁਨੀਆਂ ਭਰ ਵਿਚ ਮਾਨਤਾ ਮਿਲ ਰਹੀ ਹੈ ਅਤੇ ਭਾਰਤ ਦਾ ਪੁਲਾੜ ਖੇਤਰ ਹੁਣ ਦੁਨੀਆਂ ਭਰ ਦੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ।
3: ਭਾਰਤ ਦਾ ਯੁਵਾ ਅੱਜ ਉਨ ਖੇਤਰੋਂ ਮੇਂ ਕਾਮ ਕਰ ਰਹਾ ਹੈ ਜਿਨਕੀ ਕੁਛ ਸਾਲ ਪਹਿਲੇ ਕਲਪਨਾ ਵੀ ਸੰਭਵ ਨਹੀਂ। ਭਾਰਤ ਕਾ ਪ੍ਰਾਈਵੇਟ ਸਪੇਸ ਟੈਲੈਂਟ ਪੂਰੀ ਦੁਨੀਆ ਮੈਂ ਆਪਣੀ ਅਲਗ ਪਹਿਚਾਨ ਬਣਾ ਰਹਾ ਹੈ। ਆਜ ਗਲੋਬਲ ਇਨਵੈਸਟਰਸ ਕੇ ਲਿਏ ਭਾਰਤ ਕਾ ਸਪੇਸ ਸੈਕਟਰ ਏਕ ਅਟ੍ਰੈਕਟਿਵ ਡੈਸਟੀਨੇਸ਼ਨ ਬਣ ਰਹਾ ਹੈ।
1: ਸ੍ਰੀ ਮੋਦੀ ਨੇ ਕਿਹਾ ਕਿ ਪੁਲਾੜ ਖੇਤਰ 2047 ਤੱਕ ਇਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਪੁਲਾੜ ਦਿਵਸ ਤੇ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਵੀ ਇਕ ਸੋਸ਼ਲ ਮੀਡੀਆ ਪੋਸਟ ਵਿਚ 23 ਅਗਸਤ 2023 ਦੇ ਉਸ ਪਲ ਨੂੰ ਯਾਦ ਕੀਤਾ ਜਦ ਚੰਦਰਯਾਨ 3 ਦੱਖਣੀ ਧਰੁਵ ਤੇ ਉਤਰਿਆ ਸੀ। ਉਨੂਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਭਾਰਤ ਦੀ ਨਵੀਨਤਾ ਦੀ ਭਾਵਨਾ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਹਿੱਸੇ ਵਜੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਅਤੇ ਮੰਤਰਾਲੇ ਦੇ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਖੇਡ ਮੰਤਰੀਆਂ ਅਤੇ ਵਫਦ ਦੇ ਮੁਖੀਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਮੰਤਰੀ ਪੱਧਰੀ ਗੱਲਬਾਤ ਖੇਡਾਂ ਰਾਹੀਂ ਬ੍ਰਿਕਸ ਦੇਸ਼ਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੈ। ਮੀਟਿੰਗ ਵਿਚ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਵਫਦ ਦੇ ਮੁਖੀਆਂ ਦੇ ਬਿਆਨ ਹੋਣਗੇ, ਜਿਸ ਤੋਂ ਬਾਅਦ ਚਰਚਾਵਾਂ ਅਤੇ ਦੁਵੱਲੀਆਂ ਮੀਟਿੰਗਾਂ ਹੋਣਗੀਆਂ। ਇਹ ਮੀਟਿੰਗ ਬ੍ਰਿਕਸ ਸਪੋਰਟਸ ਸਾਂਝੇ ਐਲਾਨਨਾਮੇ ਨੂੰ ਅਪਣਾਉਣ ਨਾਲ ਖਤਮ ਹੋਏਗੀ, ਜਿਸ ਵਿਚ ਮੈਂਬਰ ਦੇਸ਼ਾਂ ਵਿਚਕਾਰ ਸਾਂਝੀਆਂ ਤਰਜੀਹਾਂ ਅਤੇ ਸਹਿਯੋਗ ਦੇ ਖੇਤਰ ਨੂੰ ਨਿਰਧਾਰਿਤ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਵਾਰ ਫਿਰ ਹੌਰਮੂਜ ਸਟੇਟ ਨੂੰ ਅਮਰੀਕੀ ਇਲਾਕਾ ਦੱਸਣ ਤੋਂ ਬਾਅਦ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਵਧ ਗਿਆ ਹੈ। ਇਸ ਦੌਰਾਨ ਇਰਾਨ ਨੇ ਦੁਹਰਾਇਆ ਕਿ ਹੌਰਮੂਜ ਜਲਮਾਰਗ ਉਦੋਂ ਤੱਕ ਬੰਦ ਰਹੇਗਾ ਜਦ ਤੱਕ ਅਮਰੀਕਾ ਆਪਣਾ ਰੁੱਖ ਨਹੀਂ ਬਦਲਦਾ। ਇਰਾਨ ਦੀ ਸਰਵਉੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਮੁਹਸੈਨ ਰਜ਼ਾਈ ਨੇ ਸ੍ਰੀ ਟਰੰਪ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਅਮਰੀਕੀ ਦਾਅਵਿਆਂ ਨੂੰ ਰੱਦ ਕੀਤਾ ਹੈ। ਉਨੂਾਂ ਕਿਹਾ ਕਿ ਹੌਰਮੂਜ ਸਟੇਟ ਅਤੇ ਅਮਰੀਕਾ ਵਿਚਕਾਰ 7000 ਮੀਲ ਤੋਂ ਵੱਧ ਦੀ ਦੂਰੀ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਇਰਾਨ ਖਿਲਾਫ਼ ਹੋਰ ਆਰਥਿਕ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਇਰਾਨ ਨੇ ਕਿਹਾ ਕਿ ਇਸ ਨਾਲ ਉਸ ਦੀ ਆਰਥਿਕਤਾ ਨੂੰ ਹੋਰ ਨੁਕਸਾਨ ਹੋਏਗਾ ਅਤੇ ਮੁੱਖ ਵਪਾਰਕ ਭਾਈਵਾਲਾਂ ਖਾਸ ਕਰਕੇ ਚੀਨ, ਜੋ ਇਰਾਨ ਦੇ ਕੱਚੇ ਤੇਲ ਦਾ ਇਕ ਵੱਡਾ ਦਰਾਮਦਕਾਰ ਹੈ, ਉਪਰ ਮਾੜਾ ਪ੍ਰਭਾਵ ਪਏਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਦੇ ਮੁਲਤਵੀ ਹੋ ਜਾਣ ਤੋਂ ਬਾਅਦ ਕੈਨੇਡਾ ਨੂੰ ਅਮਰੀਕੀ ਸੂਬਾ ਬਣਾਉਣ ਬਾਰੇ ਟਿੱਪਣੀਆਂ ਨੂੰ ਦੁਹਰਾਉਣ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਵਿਵਾਦ ਤੇਜ਼ ਹੋ ਗਿਆ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਤੇ ਅਮਰੀਕੀ ਕਿਸਾਨਾਂ ਖਿਲਾਫ਼ ਉੱਚ ਮਹਿਸੂਲ ਲਾਉਣ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਕੈਨੇਡਾ ਇਕ ਅਮਰੀਕੀ ਸੂਬਾ ਬਣੇ ਬਗੈਰ ਅਮਰੀਕੀ ਸੂਬੇ ਵਾਲੇ ਲਾਭ ਚਾਹੁੰਦਾ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਦੀ ਮੰਗ ਕਾਫ਼ੀ ਜ਼ਿਆਦਾ ਹੈ ਅਤੇ ਇਸ ਬਦਲੇ ਪੇਸ਼ਕਸ਼ ਬਹੁਤ ਘੱਟ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਮਨਸੁਖ ਮਾਂਡਵੀਆ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਸਾਈਕਲ ਚਲਾਉਣ ਨੂੰ ਆਪਣੀ ਰੋਜ਼ਾਨਾ ਰੁਟੀਨ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਉਨੂਾਂ ਕਿਹਾ ਕਿ ਸਾਈਕਲਿੰਗ ਚੌਗਿਰਦੇ ਲਈ ਵੀ ਫਾਇਦੇਮੰਦ ਹੈ। ਡਾ ਮਾਂਡਵੀਆ ਨੇ ਅੱਜ ਵਿਸ਼ਾਖਾਪਟਨਮ ਵਿਚ ਬ੍ਰਿਕਸ ਮੰਤਰੀ ਸਾਈਕਲਿੰਗ ਪ੍ਰੋਗਰਾਮ ਤੋਂ ਬਾਅਦ ਮੀਡੀਆ ਨੂੰ ਦਸਿਆ ਕਿ ਸਾਈਕਲਿੰਗ ਫਿਟ ਇੰਡੀਆ ਮੁਹਿੰਮ ਦਾ ਇਕ ਅਨਿਖੜਵਾਂ ਅੰਗ ਹੈ। ਉਨੂਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਡੇ ਆਨ ਸਾਈਕਲ ਪਹਿਲ ਦਾ ਉਦੇਸ਼ ਲੋਕਾਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਦੱਖਣੀ ਮੁੰਬਈ ਵਿਚ ਬੁਲੇਸ਼ਵਰ ਚ ਰਾਜਾ ਆਗਮਨ ਸਮਾਰੋਹ ਦੌਰਾਨ ਬੀਤੀ ਰਾਤ ਇਕ ਗਣੇਸ਼ ਮੂਰਤੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਰਾਤੀ 10 ਵਜੇ ਦੇ ਕਰੀਬ ਬੁਲੇਸ਼ਵਰ ਦੇ ਜੈ ਅੰਬੇ ਚੌਂਕ ਚ ਵਾਪਰਿਆ। ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਲਈ ਭਾਰਤ ਨੂੰ ਇਹ ਮੈਚ ਜਿੱਤਣਾ ਲਾਜ਼ਮੀ ਹੈ। ਪੂਲ ਈ ਦਾ ਇਹ ਮੈਚ ਰਾਤੀ 10:30 ਸ਼ੁਰੂ ਹੋਏਗਾ। ਨੀਦਰਲੈਂਡਸ 6 ਅੰਕਾਂ ਨਾਲ ਪਹਿਲਾਂ ਹੀ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਚੀਨ ਦੇ 2 ਅੰਕ ਨੇ, ਜਦੋਂ ਕਿ ਭਾਰਤ ਅਤੇ ਆਸਟ੍ਰੇਲੀਆ ਦਾ 1-1 ਅੰਕ ਹੈ। ਕ੍ਰਿਕਟ ਵਿਚ ਭਾਰਤ ਨੇ ਕੋਲੰਬੋ ਵਿਚ ਦੂਜੇ ਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਆਖਰੀ ਖ਼ਬਰਾਂ ਮਿਲਣ ਸਮੇਂ ਤੱਕ ਮੇਜ਼ਬਾਨ ਸ੍ਰੀਲੰਕਾ ਵਿਰੁੱਧ 2 ਵਿਕਟਾਂ ਤੇ 140 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ 1 ਪਾਰੀ ਤੇ 51 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਬੰਗਲਾਦੇਸ਼ ਨੇ ਆਸਟ੍ਰੇਲੀਆ ਵਿਰੁੱਧ ਪਹਿਲਾ ਟੈਸਟ ਮੈਚ ਜਿੱਤਿਆ ਸੀ। ਭਾਰਤੀ ਮਹਿਲਾ ਪਹਿਲਵਾਨਾਂ ਨੇ ਸਲੋਵਾਕੀਆ ਵਿਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿਚ 3 ਹੋਰ ਤਮਗੇ ਜਿੱਤੇ ਨੇ। ਮਾਨਸੀ ਲਾਠਰ ਨੇ ਚਾਂਦੀ ਅਤੇ ਤਨਵੀ ਗੁਨਦੇਸ਼ ਮਖਦੂਮ ਅਤੇ ਕੋਮਲ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਮਾਨਸੀ ਨੂੰ 68 ਕਿਲੋਗ੍ਰਾਮ

ਵਰਗ ਦੇ ਫਾਈਨਲ ਵਿਚ ਸਖ਼ਤ ਮੁਕਾਬਲੇ ਵਿਚ ਚੀਨ ਦੀ ਚੈਨਲਿੰਗ ਸੌਂਗ ਤੋਂ 1-2 ਨਾਲ ਹਾਰਨ ਤੋਂ ਬਾਅਦ ਚਾਂਦੀ ਦੇ ਧਮਕੇ ਨਾਲ ਸਬਰ ਕਰਨਾ ਪਿਆ। ਤਨਵੀ ਨੇ 57 ਕਿਲੋਗਰਾਮ ਵਰਗ ਵਿਚ ਕੈਨੇਡਾ ਦੀ ਐਗਨੀਆ ਕ੍ਰੋਕੋਵਸਕਾ ਨੂੰ 10-4 ਨਾਲ ਹਰਾਇਆ, ਜਦੋਂ ਕਿ ਕੋਮਲ ਨੇ 59 ਕਿਲੋਗਰਾਮ ਵਰਗ ਵਿਚ ਹੰਗਰੀ ਦੀ ਏਦਾ ਬਲਾਸ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ।

ਦਾ ਧਰਮ ਘਟਾਉਂਗਾ ਤੇ ਆਸ਼ੀਰਵਾਦ ਮਾਤਾ ਤੇਰੀ ਕੋਨਿਆਂ ਕੋਕ ਲਜਾਉਂਗਾ ਚਾਹੇ ਕੁਛ ਵੀ ਹੋ ਜਾਓ ਪਰ ਘਰ ਨਾ